0: ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਮੈਂ ਹਾਜ਼ਰ ਹਾਂ ਤੁਹਾਡੀ ਸੇਵਾ ਵਿੱਚ ਹਰਜੀਤ ਕੌਰ। ਹਾਂਜੀ, ਕੀ ਹਾਲ ਚਾਲ ਨੇ ਤੁਹਾਡੇ? ਠੀਕ ਠਾਕ ਹੋ ਨਾ? ਤੇ ਅੱਜ ਦੇ ਪ੍ਰੋਗਰਾਮ ਚ ਅਸੀਂ ਤੁਹਾਨੂੰ ਬਲਵਿੰਦਰ ਸਿੰਘ ਸੋਢੀ ਦੀ ਕਹਾਣੀ ਸੁਣਵਾਵਾਂਗੇ ਪਿੰਡ ਦਾ ਮੋਹ, ਤੇ ਫਿਲਮੀ ਗੀਤਾਂ ਦਾ ਆਨੰਦ ਲਵਾਂਗੇ। ਪਰ ਇਸ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਚੰਗੀਆਂ ਆਦਤਾਂ ਬਾਰੇ। ਚੰਗੀਆਂ ਆਦਤਾਂ ਮਨੁੱਖ ਦਾ ਗਹਿਣਾ ਹੁੰਦੀਆਂ ਨੇ ਤੇ ਉਸ ਦੀ ਸ਼ਾਨ ਵਧਾਉਂਦੀਆਂ ਨੇ ਤੇ ਸਫਲਤਾ ਦਵਾਉਂਦੀਆਂ ਨੇ। ਇਸ ਲਈ ਮਾਤਾ ਪਿਤਾ ਬਚਪਨ ਤੋਂ ਹੀ ਬੱਚਿਆਂ ਨੂੰ ਚੰਗੀਆਂ ਆਦਤਾਂ ਸਿਖਾਉਂਦੇ ਨੇ। ਸਭ ਤੋਂ ਪਹਿਲਾਂ ਤੇ ਸਵੇਰੇ ਛੇਤੀ ਉੱਠਣ ਦੀ ਆਦਤ ਪਾਓ। ਇਸ ਨਾਲ ਦਿਮਾਗ ਤੇ ਸਰੀਰ ਦੋਵੇਂ ਸਿਹਤਮੰਦ ਰਹਿੰਦੇ ਨੇ। ਉੱਠ ਕੇ ਕਸਰਤ ਕਰੋ ਜਾਂ ਸੈਰ ਲਈ ਜਾਓ, ਫਿਰ ਨਹਾ ਕੇ ਚੰਗੀ ਤਰ੍ਹਾਂ ਤਿਆਰ ਹੋ ਕੇ ਦਫ਼ਤਰ ਜਾਓ। ਇਸ ਨਾਲ ਤੁਹਾਡੇ ਚ ਆਤਮ ਵਿਸ਼ਵਾਸ ਵਧੇਗਾ। ਆਪਣਾ ਖਾਣਾ ਪੀਣਾ ਸਾਦਾ ਤੇ ਸੰਤੁਲਿਤ ਰੱਖੋ। ਇਸ ਨਾਲ ਤੁਹਾਡੇ ਚ ਫੁਰਤੀ ਰਹੇਗੀ ਤੇ ਬਿਮਾਰੀ ਦੂਰ ਭੱਜੇਗੀ। ਅੱਜ ਕੱਲ ਫਾਸਟ ਫੂਡ ਦੇ ਚੱਲ ਰਹੇ ਲੋਕਾਂ ਨੂੰ ਸਹੀ ਖਾਣ ਪੀਣ ਦੀ ਆਦਤ ਪਾਉਣੀ ਪਵੇਗੀ। ਦੁਪਹਿਰ ਦੇ ਖਾਣੇ ਮਗਰੋਂ 15-20 ਮਿੰਟ ਆਰਾਮ ਕਰਨ ਦੀ ਆਦਤ ਪਾਓ ਤੇ ਰਾਤੀ ਵੀ ਛੇਤੀ ਖਾਣਾ ਖਾ ਕੇ ਛੇਤੀ ਸੌ ਜਾਣਾ ਚਾਹੀਦਾ ਏ। ਮੋਬਾਈਲ ਫੋਨ ਤੇ ਬਹੁਤਾ ਸਮਾਂ ਖਰਾਬ ਨਾ ਕਰਕੇ ਕੋਈ ਚੰਗਾ ਸ਼ੌਕ ਪੂਰਾ ਕਰੋ, ਜਿਵੇਂ ਬਾਗਵਾਨੀ, ਫੋਟੋਗ੍ਰਾਫੀ, ਪੇਂਟਿੰਗ, ਮੈਦਾਨੀ ਖੇਡਾਂ, ਸੰਗੀਤ, ਦਸਤਕਾਰੀ ਆਦਿ। ਇਸ ਨਾਲ ਤੁਹਾਡੇ ਚ ਰਚਨਾਤਮਕਤਾ ਵਧੇਗੀ, ਤੁਹਾਨੂੰ ਆਪਣੇ ਆਪ ਨੂੰ ਅਭਿਵਿਅਕਤ ਕਰਨ ਦਾ ਮੌਕਾ ਮਿਲੇਗਾ ਤੇ ਸਭ ਤੋਂ ਵੱਡੀ ਗੱਲ, ਮਾੜੀਆਂ ਆਦਤਾਂ ਵੱਲ ਤੁਹਾਡਾ ਧਿਆਨ ਨਹੀਂ ਜਾਵੇਗਾ। ਸਮਾਜਕ ਬਣਨ ਦੀ ਆਦਤ ਪਾਓ। ਗੁਆਂਢੀ ਨਾਲ ਗੱਲਬਾਤ, ਦੋਸਤ ਨਾਲ ਕੌਫੀ ਪੀਣ ਜਾਣਾ, ਕਿਸੇ ਸਮਾਜਕ ਸੰਸਥਾ ਨਾਲ ਜੁੜੇ ਹੋਣਾ, ਇਹ ਆਦਤ ਉਦਾਸੀ ਤੇ ਤਣਾਅ ਤੋਂ ਬਚਾਉਂਦੀ ਏ। ਹਰ ਰੋਜ਼ ਕੁਛ ਲਿਖਣ, ਪੜ੍ਹਨ ਤੇ ਬੋਲਣ ਦੀ ਆਦਤ ਨਾਲ ਮਾਨਸਿਕ ਸਮਰੱਥਾ ਵਧਦੀ ਏ। ਸਕਾਰਾਤਮਕ ਸੋਚ ਰੱਖਣਾ ਇੱਕ ਚੰਗੀ ਆਦਤ ਏ। ਆਪ ਵੀ ਸਕਾਰਾਤਮਕ ਸੋਚੋ ਤੇ ਦੂਜਿਆਂ ਨੂੰ ਵੀ ਨਕਾਰਾਤਮਕ ਵਿਚਾਰਾਂ ਤੋਂ ਦੂਰ ਰੱਖੋ। ਕਿਸੇ ਕੋਲੋਂ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫ ਕਰਨ ਦੀ ਆਦਤ ਪਾਓ ਤੇ ਕਿਸੇ ਨੇ ਕੋਈ ਤੁਹਾਡੀ ਛੋਟੀ ਜਿਹੀ ਮਦਦ ਕੀਤੀ ਹੈ ਤਾਂ ਉਸ ਤੇ ਧੰਨਵਾਦੀ ਹੋਵੋ। ਇਹ ਬਹੁਤ ਵਧੀਆ ਆਦਤ ਹੈ ਜਿਹੜੀ ਤੁਹਾਡੀ ਸ਼ਖਸੀਅਤ ਨੂੰ ਵੱਡਾ ਕਰਦੀ ਏ। ਸਾਰੇ ਦਿਨ ਦੇ ਕੰਮਾਂ ਦੀ ਸਮੇਂ ਸੂਚੀ ਬਣਾਓ ਤੇ ਕੰਮ ਨੂੰ ਸਮੇਂ ਤੇ ਪੂਰਾ ਕਰਨ ਦੀ ਆਦਤ ਪਾਓ। ਜਿੱਥੇ ਪਹੁੰਚਣਾ ਹੈ ਸਮੇਂ ਤੇ ਪਹੁੰਚੋ, ਇੱਕ ਬੜੀ ਵਧੀਆ ਆਦਤ ਏ। ਮਹੀਨੇ ਦੀ ਆਮਦਨ ਤੇ ਖਰਚ ਦਾ ਬਜਟ ਬਣਾਓ ਤੇ ਇਸ ਦੇ ਮੁਤਾਬਕ ਚੱਲੋ। ਹਰ ਮਹੀਨੇ ਆਪਣੀ ਕਮਾਈ ਦਾ 10% ਹਿੱਸਾ ਬਚਤ ਖਾਤੇ ਵਿੱਚ ਜਮ੍ਹਾਂ ਕਰਨਾ ਬਹੁਤ ਵਧੀਆ ਆਦਤ ਏ। ਫਿਜ਼ੂਲ ਖਰਚੇ ਤੋਂ ਬਚਣਾ ਵੀ ਚੰਗੀ ਆਦਤ ਏ। ਨਾਲ ਹੀ ਬਿੱਲ, ਕਿਸ਼ਤਾਂ ਆਦਿ ਸਮੇਂ ਤੇ ਦਿਓ ਤਾਂ ਕਿ ਜੁਰਮਾਨਾ ਨਾ ਭਰਨਾ ਪਵੇ। ਹੁਣ ਨਿੱਜੀ ਵਿਵਹਾਰ ਤੇ ਸ਼ਿਸ਼ਟਾਚਾਰ ਦੀ ਗੱਲ ਕਰੀਏ ਤਾਂ ਹਮੇਸ਼ਾ ਸੱਚ ਬੋਲਣਾ ਚਾਹੀਦਾ ਏ। ਦੂਜਿਆਂ ਦੀਆਂ ਭਾਵਨਾਵਾਂ ਨੂੰ ਸਮਝੋ, ਵੱਡਿਆਂ ਨੂੰ ਮਾਣ ਤੇ ਛੋਟਿਆਂ ਨੂੰ ਪਿਆਰ ਦਿਓ। ਧੀਰਜ ਰੱਖਣਾ, ਪਰਿਵਾਰ ਚ ਰਲ ਕੇ ਬੈਠਣਾ, ਕਿਸੇ ਦੇ ਚੰਗੇ ਕੰਮ ਲਈ ਸ਼ਲਾਘਾ ਕਰਨੀ, ਹੱਲਾਸ਼ੇਰੀ ਦੇਣਾ ਚੰਗੀਆਂ ਆਦਤਾਂ ਚ ਸ਼ਾਮਲ ਏ। ਆਪਣੇ ਆਲੇ ਦੁਆਲੇ ਨੂੰ ਸਾਫ਼ ਰੱਖਣਾ, ਦਰਖਤ ਫੁੱਲ ਬੂਟੇ ਲਾਉਣ ਨੂੰ ਵੀ ਆਪਣੀਆਂ ਚੰਗੀਆਂ ਆਦਤਾਂ ਚ ਸ਼ਾਮਲ ਕਰੋ। ਚੰਗੀਆਂ ਆਦਤਾਂ ਦੀ ਸੂਚੀ ਬਹੁਤ ਲੰਮੀ ਏ, ਜੇ ਅਸੀਂ ਤੁਹਾਨੂੰ ਦੱਸਦੇ ਰਹਾਂਗੇ ਤਾਂ ਪ੍ਰੋਗਰਾਮ ਦਾ ਸਾਰਾ ਸਮਾਂ ਇਸੇ ਚ ਲੰਘ ਜਾਵੇਗਾ। ਕਹਿਣ ਦਾ ਭਾਵ ਹੈ ਕਿ ਚੰਗੀਆਂ ਆਦਤਾਂ ਪਾਓ। ਤੇ ਹੁਣ ਅਸੀਂ ਤੁਹਾਨੂੰ ਸੁਣਵਾ ਰਹੇ ਹਾਂ ਇੱਕ ਕਹਾਣੀ, ਪਿੰਡ ਦਾ ਮੋਹ। ਕਹਾਣੀਕਾਰ ਨੇ ਬਲਵਿੰਦਰ ਸਿੰਘ ਸੋਢੀ।
1: ਬਲਜੀਤ ਸਿੰਘ ਆਪਣੇ ਪਿੰਡ ਤੋਂ ਥੋੜੀ ਦੂਰ ਸ਼ਹਿਰ ਵਿੱਚ ਸਰਕਾਰੀ ਨੌਕਰੀ ਕਰਦਾ ਸੀ। ਉਸ ਨੇ ਸ਼ਹਿਰ ਦੇ ਵਿੱਚ ਆਪਣਾ ਮਕਾਨ ਬਣਾ ਲਿਆ ਸੀ। ਉਸ ਨੂੰ ਆਪਣੇ ਪਿੰਡ ਦੇ ਨਾਲ ਬਹੁਤ ਮੋਹ ਸੀ, ਜਿਸ ਕਰਕੇ ਉਹ 15-20 ਦਿਨ ਬਾਅਦ ਪਿੰਡ ਚੱਕਰ ਮਾਰ ਆਉਂਦਾ ਸੀ। ਬਲਜੀਤ ਸਿੰਘ ਦੇ 2 ਲੜਕੇ ਅਤੇ 1 ਲੜਕੀ ਸੀ, ਪਰੰਤੂ ਉਹਨਾਂ ਨੂੰ ਪਿੰਡ ਨਾਲ ਜ਼ਿਆਦਾ ਮੋਹ ਨਹੀਂ ਸੀ ਕਿਉਂਕਿ ਉਹ ਸ਼ਹਿਰ ਦੇ ਵਿੱਚ ਹੀ ਪੈਦਾ ਹੋਏ ਅਤੇ ਸ਼ਹਿਰ ਦੇ ਵਿੱਚ ਹੀ ਪੜ੍ਹੇ ਲਿਖੇ। ਬਲਜੀਤ ਸਿੰਘ ਦਾ ਮਕਾਨ ਖੁੱਲ੍ਹੀ ਥਾਂ 'ਤੇ ਬਣਿਆ ਹੋਇਆ ਸੀ। ਉਸ ਨੇ ਪਹਿਲੀ ਮੰਜ਼ਿਲ 'ਤੇ 3 ਕਮਰੇ ਬਣਾਏ ਹੋਏ ਸਨ। ਇਹਨਾਂ ਦੇ ਕੋਲ ਅਕਸਰ ਕੋਈ ਨਾ ਕੋਈ ਆਉਂਦਾ ਰਹਿੰਦਾ ਸੀ, ਇਸ ਕਰਕੇ ਉਹਨਾਂ ਨੇ ਇੱਕ ਉੱਪਰਲੀ ਮੰਜ਼ਿਲ 'ਤੇ ਵੱਖਰਾ ਪੋਰਸ਼ਨ ਬਣਾਇਆ।

0: ਸੀ। ਮਕਾਨ ਦੇ ਗੇਟ ਕੋਲ ਉਸਨੇ ਦੋ ਕਮਰੇ ਵੱਖਰੇ ਬਣਾਏ ਹੋਏ ਸਨ, ਜਿਨ੍ਹਾਂ ਦੇ ਵਿੱਚ ਉਹ ਅਤੇ ਉਸਦੀ ਪਤਨੀ ਰਹਿੰਦੇ ਸਨ। ਕਮਰਿਆਂ ਦੇ ਨਾਲ ਵੱਡਾ ਹਾਲ, ਰਸੋਈ ਤੇ ਹੋਰ ਤਿੰਨ ਕਮਰੇ ਬਣਾਏ ਹੋਏ ਸਨ, ਜਿਨ੍ਹਾਂ ਵਿੱਚ ਹਰਜੀਤ ਸਿੰਘ ਦੇ ਦੋਵੇਂ ਬੇਟੇ ਰਹਿੰਦੇ ਸਨ। ਉਹਨਾਂ ਦਾ ਸੋਹਣਾ ਗੁਜ਼ਾਰਾ ਹੋ ਰਿਹਾ ਸੀ। ਬਲਜੀਤ ਸਿੰਘ ਦੇ ਦੋਵੇਂ ਬੇਟੇ ਨੌਕਰੀ ਕਰਦੇ ਸਨ ਅਤੇ ਨੂੰਹਾਂ ਘਰ ਵਿੱਚ ਹੀ ਕੰਮ ਕਰਦੀਆਂ ਸਨ। ਬਲਜੀਤ ਸਿੰਘ ਨੂੰ ਪਿੰਡ ਤੋਂ ਦੇਸੀ ਘਿਓ, ਕਣਕ, ਤੇਲ, ਦੁੱਧ, ਸਬਜ਼ੀਆਂ, ਦਾਲਾਂ ਤੇ ਹੋਰ ਸਮਾਨ ਅਕਸਰ ਆਉਂਦਾ ਰਹਿੰਦਾ ਸੀ। ਬਲਜੀਤ ਸਿੰਘ ਨੇ ਆਪਣੇ ਹਿੱਸੇ ਦੀ ਜ਼ਮੀਨ ਆਪਣੇ ਭਰਾਵਾਂ ਨੂੰ ਦੇ ਰੱਖੀ ਸੀ ਅਤੇ ਉਹ ਸਾਲ ਬਾਅਦ ਉਸਨੂੰ ਜ਼ਮੀਨ ਦਾ ਠੇਕਾ ਆਪਣੇ ਆਪ ਹੀ ਦੇ ਜਾਂਦੇ ਸਨ। ਬਲਜੀਤ ਸਿੰਘ ਦੇ ਦੋਵੇਂ ਬੇਟਿਆਂ ਕੋਲ ਇੱਕ ਇੱਕ ਲੜਕਾ ਤੇ ਇੱਕ ਇੱਕ ਲੜਕੀ ਸੀ। ਬਲਜੀਤ ਸਿੰਘ ਅਤੇ ਉਸਦੀ ਪਤਨੀ ਆਪਣੇ ਪੋਤੇ, ਪੋਤੀਆਂ ਤੇ ਦੋਹਤਿਆਂ ਨਾਲ ਪੂਰੀ ਤਰ੍ਹਾਂ ਖੁਸ਼ ਸਨ। ਹਰ ਸਾਲ ਸਕੂਲ ਦੀਆਂ ਛੁੱਟੀਆਂ ਵਿੱਚ ਬਲਜੀਤ ਸਿੰਘ ਦਾ ਸਾਰਾ ਪਰਿਵਾਰ ਪਿੰਡ ਆ ਜਾਂਦਾ ਸੀ। ਇਸ ਤਰ੍ਹਾਂ 3-4 ਦਿਨ ਉਹ ਖੂਬ ਰੌਣਕ ਮੇਲਾ ਲਗਾਉਂਦੇ ਸਨ ਅਤੇ ਇੱਕ ਥਾਂ ਤੇ ਇਕੱਠੇ ਹੋ ਕੇ ਉਹ ਦੇਰ ਤੱਕ ਗੱਲਾਂ ਬਾਤਾਂ ਵੀ ਕਰਦੇ ਰਹਿੰਦੇ ਸਨ। ਇਸ ਤਰ੍ਹਾਂ ਸਮਾਂ ਬੀਤਦਾ ਗਿਆ ਅਤੇ ਬਲਜੀਤ ਸਿੰਘ ਦੀ ਨੌਕਰੀ ਤੋਂ ਸੇਵਾ ਮੁਕਤੀ ਦਾ ਦਿਨ ਵੀ ਆ ਗਿਆ। ਬਲਜੀਤ ਸਿੰਘ ਦੇ ਦੋਵੇਂ ਬੇਟਿਆਂ ਨੇ ਸੇਵਾ ਮੁਕਤੀ ਵਾਲੇ ਦਿਨ ਘਰ ਵਿੱਚ ਹੀ ਪਾਰਟੀ ਰੱਖੀ। ਬਲਜੀਤ ਸਿੰਘ ਨੇ ਸੇਵਾ ਮੁਕਤੀ ਤੇ ਆਪਣੇ ਭੈਣ ਭਰਾਵਾਂ, ਰਿਸ਼ਤੇਦਾਰਾਂ, ਦੋਸਤਾਂ ਮਿੱਤਰਾਂ, ਪਿੰਡ ਦੇ ਲੋਕਾਂ ਅਤੇ ਦਫ਼ਤਰ ਦੇ ਕਰਮਚਾਰੀਆਂ ਨੂੰ ਪਾਰਟੀ ਤੇ ਆਉਣ ਦਾ ਸੱਦਾ ਦਿੱਤਾ। ਸਵੇਰੇ ਬਲਜੀਤ ਸਿੰਘ ਦੇ ਦਫ਼ਤਰ ਵਾਲਿਆਂ ਨੇ ਸੇਵਾ ਮੁਕਤੀ ਦੇ ਮੌਕੇ ਤੇ ਉਸਨੂੰ ਪਾਰਟੀ ਦਿੱਤੀ ਅਤੇ ਤੋਹਫ਼ੇ ਵੀ ਦਿੱਤੇ। ਘਰ ਦੇ ਵਿੱਚ ਵਿਆਹ ਦੀ ਤਰ੍ਹਾਂ ਖੂਬ ਰੌਣਕ ਲੱਗੀ ਹੋਈ ਸੀ। ਵਿਹੜੇ ਵਿੱਚ ਟੈਂਟ ਲੱਗਿਆ ਹੋਇਆ ਸੀ, ਇੱਕ ਪਾਸੇ ਹਲਵਾਈ ਲੱਗੇ ਹੋਏ ਸਨ ਜੋ ਖਾਣ ਪੀਣ ਦਾ ਸਮਾਨ ਤਿਆਰ ਕਰ ਰਹੇ ਸਨ। ਸ਼ਾਮ ਨੂੰ ਪਾਰਟੀ ਵੀ ਸ਼ੁਰੂ ਹੋ ਗਈ, ਬਾਜੇ ਢੋਲ ਵਾਲੇ ਵੀ ਆ ਗਏ। ਪਾਰਟੀ ਵਿੱਚ ਆਏ ਸਾਰੇ ਮਹਿਮਾਨਾਂ ਨੇ ਬਲਜੀਤ ਸਿੰਘ ਨੂੰ ਸੇਵਾ ਮੁਕਤੀ ਪ੍ਰਤੀ ਮੁਬਾਰਕਾਂ ਦਿੰਦੇ ਹੋਏ ਗਿਫਟ ਵੀ ਦਿੱਤੇ ਅਤੇ ਸਾਰਿਆਂ ਨੇ ਖੂਬ ਭੰਗੜਾ ਵੀ ਪਾਇਆ। ਖਾਣਾ ਖਾਣ ਤੋਂ ਬਾਅਦ ਕਾਫੀ ਲੋਕ ਆਪਣੇ ਘਰਾਂ ਨੂੰ ਚਲੇ ਗਏ, ਰਹਿੰਦੇ ਰਿਸ਼ਤੇਦਾਰ ਅਗਲੇ ਦਿਨ ਸਵੇਰੇ ਵਿਦਾ ਹੋ ਗਏ। ਇਸ ਤਰ੍ਹਾਂ ਇੱਕ ਮਹੀਨਾ ਬੀਤ ਗਿਆ। ਬਲਜੀਤ ਸਿੰਘ ਨੇ ਆਪਣੇ ਬੇਟਿਆਂ ਤੇ ਨੂੰਹਾਂ ਨਾਲ ਸਲਾਹ ਕੀਤੀ ਕਿ ਉਹ ਹੁਣ ਪਿੰਡ ਜਾ ਕੇ ਰਹਿਣਾ ਚਾਹੁੰਦਾ ਹੈ ਕਿਉਂਕਿ ਉਸ ਨੂੰ ਪਿੰਡ ਦੇ ਨਾਲ ਬਹੁਤ ਪਿਆਰ ਹੈ ਅਤੇ ਨੌਕਰੀ ਦੇ ਹੁੰਦੇ ਇੱਥੇ ਰਹਿਣਾ ਉਸ ਦੀ ਮਜਬੂਰੀ ਸੀ। ਇਹ ਗੱਲ ਸੁਣਦਿਆਂ ਹੀ ਬਲਜੀਤ ਸਿੰਘ ਦੇ ਪੁੱਤਰਾਂ ਤੇ ਨੂੰਹਾਂ ਦੇ ਪੈਰੋਂ ਹੇਠੋਂ ਜ਼ਮੀਨ ਨਿਕਲ ਗਈ। ਉਹ ਇੱਕ ਦੂਜੇ ਦੇ ਮੂੰਹ ਵੱਲ ਵੇਖਣ ਲੱਗੇ। ਉਹਨਾਂ ਸਾਰਿਆਂ ਨੇ ਕਿਹਾ ਕਿ ਉਹ ਉਹਨਾਂ ਨੂੰ ਪਿੰਡ ਨਹੀਂ ਜਾਣ ਦੇਣਗੇ ਕਿਉਂਕਿ ਉਹਨਾਂ ਦਾ ਦਿਲ ਨਹੀਂ ਲੱਗਣਾ। ਬਲਜੀਤ ਸਿੰਘ ਦੇ ਵੱਡੇ ਲੜਕੇ ਨੇ ਕਿਹਾ ਕਿ ਉਹ ਪਰਿਵਾਰ ਦੀ ਜ਼ਿੰਮੇਵਾਰੀ ਨੂੰ ਚੰਗੀ ਤਰ੍ਹਾਂ ਨਹੀਂ ਨਿਭਾ ਸਕੇਗਾ। ਬਲਜੀਤ ਸਿੰਘ ਦੀਆਂ ਦੋਵੇਂ ਨੂੰਹਾਂ ਨੇ ਕਿਹਾ ਕਿ ਅਸੀਂ ਤਾਂ ਪਹਿਲਾਂ ਹੀ ਪ੍ਰੋਗਰਾਮ ਬਣਾਇਆ ਹੋਇਆ ਕਿ ਪਾਪਾ ਹੁਣ ਬੱਚਿਆਂ ਨੂੰ ਸਕੂਲ ਛੱਡਣ ਦੇ ਨਾਲ ਦੁਪਹਿਰ ਨੂੰ ਵਾਪਸ ਲੈ ਕੇ ਆਉਣਗੇ ਅਤੇ ਘਰ ਦਾ ਰਾਸ਼ਨ, ਬਿਜਲੀ ਦਾ ਬਿੱਲ, ਸਬਜ਼ੀ ਲਿਆਉਣ ਤੇ ਹੋਰ ਕੰਮ ਪਾਪਾ ਹੀ ਕਰਨਗੇ। ਬਲਜੀਤ ਸਿੰਘ ਅਤੇ ਉਸ ਦੀ ਪਤਨੀ ਇਹ ਗੱਲ ਸੁਣ ਕੇ ਚੁੱਪ ਹੋ ਗਏ। ਉਹ ਅੰਦਰੋਂ ਅੰਦਰੀ ਸੋਚ ਰਹੇ ਸਨ ਕਿ ਹੁਣ ਇਹਨਾਂ ਬੱਚਿਆਂ ਦੀ ਜ਼ਿੰਮੇਵਾਰੀ ਵੀ ਉਹਨਾਂ ਨੂੰ ਨਿਭਾਉਣੀ ਪਵੇਗੀ। ਬਲਜੀਤ ਸਿੰਘ ਨੇ ਲੰਬੀ ਸੋਚਦਿਆਂ ਅਖੀਰ ਇਹੀ ਕਹਿ ਦਿੱਤਾ ਕਿ ਉਹ ਪਿੰਡ ਨਹੀਂ ਜਾਣਗੇ ਬਲਕਿ ਉਹਨਾਂ ਦੇ ਕੋਲ ਹੀ ਰਹਿਣਗੇ। ਬਲਜੀਤ ਸਿੰਘ ਦੇ ਦੋਵੇਂ ਪੁੱਤਰ ਅਤੇ ਨੂੰਹਾਂ ਪਾਪਾ ਦੇ ਇਸ ਫੈਸਲੇ ਤੋਂ ਬਹੁਤ ਖੁਸ਼ ਹੋਏ। ਉੱਧਰ ਬਲਜੀਤ ਸਿੰਘ ਦੀ ਪਤਨੀ ਨੇ ਵੀ ਇਹੀ ਕਹਿ ਦਿੱਤਾ ਕਿ ਬੱਚਿਆਂ ਦੀ ਗੱਲ ਮੰਨਣੀ ਹੀ ਪੈਂਦੀ ਹੈ। ਬਲਜੀਤ ਸਿੰਘ ਸਵੇਰੇ ਬੱਚਿਆਂ ਨੂੰ ਸਕੂਲ ਛੱਡਣ ਜਾਂਦਾ, ਫਿਰ ਦੁਪਹਿਰ ਉਹਨਾਂ ਨੂੰ ਵਾਪਸ ਲੈ ਕੇ ਆਉਂਦਾ, ਸ਼ਾਮ ਨੂੰ ਸਬਜ਼ੀ ਲੈਣ ਚਲਾ ਜਾਂਦਾ, ਕਦੇ ਰਾਸ਼ਨ ਲਿਆਉਂਦਾ, ਕਦੇ ਹੋਰ ਕੰਮ ਕਰਨ ਲਈ ਚਲਾ ਜਾਂਦਾ। ਉਹ ਸਵੇਰ ਤੋਂ ਲੈ ਕੇ ਸ਼ਾਮ ਤੀਕ ਕੰਮ ਦੇ ਵਿੱਚ ਹੀ ਲੱਗਾ ਰਹਿੰਦਾ ਸੀ। ਉਹ ਅੰਦਰੋਂ ਅੰਦਰੀ ਸੋਚਦਾ ਸੀ ਕਿ ਇਸ ਤੋਂ ਚੰਗਾ ਤਾਂ ਨੌਕਰੀ ਕਰਦੇ ਹੀ ਹੁੰਦਾ ਸੀ ਕਿਉਂਕਿ ਉਹ ਕਿਤੇ ਹੁਣ ਜਾ ਹੀ ਨਹੀਂ ਸਕਦਾ, ਬਲਕਿ ਇੱਕ ਬੰਨਣ ਜਿਹਾ ਹੋ ਗਿਆ ਹੈ। ਬਲਜੀਤ ਸਿੰਘ ਬਹੁਤ ਪਰੇਸ਼ਾਨ ਹੋ ਗਿਆ, ਪਰੰਤੂ ਚੁੱਪ ਰਹਿੰਦਾ ਸੀ। ਕਈ ਵਾਰ ਉਸਦੀ ਪਤਨੀ ਨੇ ਉਸਦੇ ਚੁੱਪ ਤੇ ਉਦਾਸ ਰਹਿਣ ਦਾ ਕਾਰਨ ਪੁੱਛਿਆ, ਪਰੰਤੂ ਬਲਜੀਤ ਸਿੰਘ ਹਰ ਵਾਰ ਉਸਦੀ ਗੱਲ ਟਾਲ ਜਾਂਦਾ ਸੀ। ਬਲਜੀਤ ਸਿੰਘ ਦੇ ਪਿੰਡ ਜਾਣ ਦਾ ਸੁਪਨਾ ਵੀ ਅਧੂਰਾ ਹੋ ਕੇ ਰਹਿ ਗਿਆ। ਉਹ ਛੁੱਟੀ ਵਾਲੇ ਦਿਨ ਆਪਣੇ ਪਿੰਡ ਜਾਣਾ ਚਾਹੁੰਦਾ ਸੀ, ਪਰੰਤੂ ਉਸ ਦਿਨ ਵੀ ਕੋਈ ਨਾ ਕੋਈ ਘਰ ਦਾ ਕੰਮ ਨਿਕਲ ਆਉਂਦਾ ਸੀ। ਬਲਜੀਤ ਸਿੰਘ ਕਿਸੇ ਕੋਲ ਗੱਲ ਵੀ ਨਹੀਂ ਸੀ ਕਰ ਸਕਦਾ, ਬਸ ਆਪਣੇ ਅੰਦਰੋਂ ਅੰਦਰੀ ਕੁੱਟੀ ਜਾ ਰਿਹਾ ਸੀ। ਉਹ ਇੱਕ ਕੈਦੀ ਦੀ ਤਰ੍ਹਾਂ ਆਪਣੇ ਆਪ ਨੂੰ ਮਹਿਸੂਸ ਕਰ ਰਿਹਾ ਸੀ। ਅਖੀਰ ਉਸਨੇ ਆਪਣੀ ਬੇਟੀ ਦੇ ਨਾਲ ਗੱਲ ਕੀਤੀ, ਪਰੰਤੂ ਉਸਨੇ ਵੀ ਇਹੀ ਕਿਹਾ ਕਿ ਜਿਸ ਤਰ੍ਹਾਂ ਉਸਦੀ ਮਰਜ਼ੀ ਹੈ ਉਹੀ ਕਰਨ। ਇਸ ਤਰ੍ਹਾਂ 6-7 ਮਹੀਨੇ ਲੰਘ ਗਏ। ਬਲਜੀਤ ਸਿੰਘ ਦੇ ਇੱਕ ਦੋਸਤ ਨੇ ਸਲਾਹ ਦਿੱਤੀ ਕਿ ਇਸ ਤਰ੍ਹਾਂ ਘੁੱਟ ਘੁੱਟ ਕੇ ਜਿਉਣ ਨਾਲੋਂ ਤਾਂ ਚੰਗਾ ਹੈ ਕਿ ਉਹ ਆਪਣੀ ਮਰਜ਼ੀ ਕਰੇ। ਅਖੀਰ ਉਸਨੇ ਅੰਦਰੋਂ ਮਜ਼ਬੂਤ ਹੁੰਦੇ ਹੋਏ ਪਿੰਡ ਜਾਣ ਦਾ ਫੈਸਲਾ ਕਰ ਲਿਆ। ਉਸਨੇ ਆਪਣੇ ਦੋਹਾਂ ਬੇਟਿਆਂ ਤੇ ਨੂੰਹਾਂ ਨੂੰ ਕਹਿ ਦਿੱਤਾ ਕਿ ਉਹ ਹੁਣ ਪਿੰਡ ਜਾਵੇਗਾ ਤੇ ਉਹ ਉਸਨੂੰ ਨਾ ਰੋਕਣ, ਕਿਉਂਕਿ ਉਸਦਾ ਮਨ ਭਰ ਚੁੱਕਿਆ ਹੈ ਅਤੇ ਉਹ ਆਪਣੇ ਪਿੰਡ ਦਾ ਮੋਹ ਕਿਸੇ ਵੀ ਕੀਮਤ ਤੇ ਨਹੀਂ ਛੱਡ ਸਕਦਾ। ਉਸਨੇ ਇਹ ਵੀ ਸਾਫ਼ ਤੌਰ ਤੇ ਕਹਿ ਦਿੱਤਾ ਕਿ ਉਹ ਹੁਣ ਰਹਿੰਦਾ ਜੀਵਨ ਆਪਣੇ ਪਿੰਡ ਵਿੱਚ ਹੀ ਬਿਤਾਏਗਾ ਅਤੇ ਉਹਨਾਂ ਦੇ ਕੋਲ ਹਰ ਹਫ਼ਤੇ ਚੱਕਰ ਮਾਰ ਜਾਇਆ ਕਰੇਗਾ। ਬਲਜੀਤ ਸਿੰਘ ਦੇ ਇਸ ਕੀਤੇ ਫੈਸਲੇ ਤੇ ਕਿਸੇ ਨੇ ਵੀ ਕੋਈ ਆਵਾਜ਼ ਨਹੀਂ ਉਠਾਈ, ਕਿਉਂਕਿ ਉਸਦੇ ਬੇਟੇ ਤੇ ਨੂੰਹਾਂ ਆਪਣੇ ਪਾਪਾ ਦੇ ਦਿਲ ਦੀ ਆਵਾਜ਼ ਨੂੰ ਜਾਣ ਚੁੱਕੇ ਸਨ। ਉਹਨਾਂ ਨੇ ਬਸ ਇਹੀ ਕਿਹਾ, ਜਿਵੇਂ ਤੁਹਾਡੀ ਮਰਜ਼ੀ ਹੈ, ਅਸੀਂ ਹੁਣ ਇੱਥੇ ਰਹਿਣ ਲਈ ਤੁਹਾਨੂੰ ਮਜਬੂਰ ਨਹੀਂ ਕਰਾਂਗੇ। ਬਲਜੀਤ ਸਿੰਘ ਨੇ ਉਹਨਾਂ ਦਾ ਸ਼ੁਕਰੀਆ ਕਰਦੇ ਕਿਹਾ ਕਿ ਉਸਨੂੰ ਇਹੀ ਉਮੀਦ ਸੀ। 2 ਦਿਨ ਬਾਅਦ ਬਲਜੀਤ ਸਿੰਘ ਅਤੇ ਉਸਦੀ ਪਤਨੀ ਪਿੰਡ ਲਈ ਰਵਾਨਾ ਹੋ ਗਏ।
1: ਪਿੰਡ ਦਾ ਮੋਹ। ਹੁਣੇ ਤੁਸੀਂ ਬਲਵਿੰਦਰ ਸਿੰਘ ਸੋਢੀ ਦੀ ਇਹ ਕਹਾਣੀ ਸੁਣ ਰਹੇ ਸੀ ਤੇ ਹੁਣ ਪੇਸ਼ ਨੇ ਕੁਝ ਫਿਲਮੀ ਗੀਤ। ਲਓ ਪਹਿਲਾਂ ਸੁਣੋ ਫਿਲਮ ਚੰਨ ਪਰਦੇਸੀ ਦਾ ਗੀਤ, ਗਾਇਕਾ ਨੇ ਦਿਲਰਾਜ ਕੌਰ।

ਚੰਨ ਪਰਦੇਸੀ ਦਾ ਗੀਤ ਤੁਸੀਂ ਦਿਲਰਾਜ ਕੌਰ ਦੀ ਆਵਾਜ਼ ਵਿੱਚ ਸੁਣ ਰਹੇ ਸੀ। ਤੇ ਹੁਣ ਸੁਣਦੇ ਆ ਇੱਕ ਦੋ ਗਾਣਾ, ਕਲਾਕਾਰ ਨੇ ਨਰਿੰਦਰ ਚੰਚਲ ਤੇ ਮੀਨੂ ਪੁਰਸ਼ੋਤਮ, ਫਿਲਮ ਹੈ ਚੜ ਗਈ ਜਵਾਨੀ।

ਚੜ੍ਹ ਗਈ ਜਵਾਨੀ ਇਸ ਫਿਲਮ ਦਾ ਗੀਤ ਤੁਸੀਂ ਨਰਿੰਦਰ ਚੰਚਲ ਤੇ ਦਿਲਰਾਜ ਕੌਰ ਦੀਆਂ ਆਵਾਜ਼ਾਂ ਵਿੱਚ ਸੁਣਿਆ। ਹਾਏ ਨੀ ਮੇਰਾ ਬਾਲਮ ਹੈ ਬੜਾ ਜ਼ਾਲਮ, ਮੈਨੂੰ ਕਦੀ ਕਦੀ ਕਰਦਾ ਏ ਪਿਆਰ ਤੇ ਕਦੀ ਮਾਰਦਾ ਏ ਛਮਕਾਂ ਦੀ ਮਾਰ। ਲੋ ਸੁਣੋ ਇਹ ਗੀਤ, ਇਹ ਗੀਤ ਅਸੀਂ ਲਿਆ ਏ ਫਿਲਮ ਦੋ ਲੱਛੀਆਂ ਤੋਂ, ਆਵਾਜ਼ ਸ਼ਮਸ਼ਾਦ ਬੇਗਮ ਦੀ ਏ।

ਸ਼ਮਸ਼ਾਦ ਬੇਗਮ ਦੇ ਗਾਏ ਫਿਲਮ ਦੋ ਲੱਛੀਆਂ ਦੇ ਇਸ ਗੀਤ ਤੋਂ ਬਾਅਦ ਪ੍ਰੋਗਰਾਮ ਦੇ ਅਖੀਰ ਚ ਸੁਣੋ ਆਸ਼ਾ ਭੋਸਲੇ ਦਾ ਗਾਇਆ ਗੀਤ ਫਿਲਮ ਹੈ ਜੀਜਾ ਜੀ। ਗੀਤ ਬੜਾ ਦਿਲਚਸਪ ਹੈ, ਆਨੰਦ ਲਓ।

0: जुलाई 2025 ਦੀ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨਿਗਰਾਨੀ ਟੀਮ ਰਿਪੋਰਟ ਨੂੰ ਵੀ ਧਿਆਨ 'ਚ ਲਿਆ, ਜਿਸ ਵਿੱਚ ਵਿਰੋਧ ਮੋਰਚੇ ਦਾ ਜ਼ਿਕਰ ਕੀਤਾ ਗਿਆ ਹੈ। ਦੋਵਾਂ ਨੇਤਾਵਾਂ ਨੇ ਇਸ ਨਿੰਦਣਯੋਗ ਕਾਰਵਾਈ ਦੇ ਦੋਸ਼ੀਆਂ, ਇਸ ਦੀ ਯੋਜਨਾ ਬਣਾਉਣ ਵਾਲਿਆਂ ਅਤੇ ਇਸ ਲਈ ਰਕਮਾਂ ਜੁਟਾਉਣ ਵਾਲਿਆਂ ਨੂੰ ਬਿਨਾਂ ਦੇਰੀ ਦੇ ਨਿਆਂ ਦੇ ਘਟੇਰੇ 'ਚ ਲਿਆਉਣ ਦੀ ਮੰਗ ਕੀਤੀ। ਉਹਨਾਂ ਨੇ ਅਲਕਾਇਦਾ, ISIS, ਦਾਇਸ਼, ਲਸ਼ਕਰ ਏ ਤੈਬਾ, ਜੈਸ਼ ਏ ਮੁਹੰਮਦ ਆਦਿ ਸੰਯੁਕਤ ਰਾਸ਼ਟਰ ਵੱਲੋਂ ਸੂਚੀਬੱਧ ਹੋਰਨਾਂ ਸਾਰੇ ਦਹਿਸ਼ਤਗਰਦ ਧੜਿਆਂ ਅਤੇ ਸੰਸਥਾਵਾਂ ਵਿਰੁੱਧ ਠੋਸ ਕਾਰਵਾਈ ਕਰਨ ਦੀ ਵੀ ਮੰਗ ਕੀਤੀ। ਭਾਰਤ ਨੇ ਆਪਰੇਸ਼ਨ ਅਮਿਸਤਾਦ ਤਹਿਤ ਭੂਚਾਲ ਪ੍ਰਭਾਵਿਤ ਵੈਨੇਜ਼ੁਏਲਾ ਲਈ ਆਪਣੀ ਮਾਨਵਤਾਵਾਦੀ ਸਹਾਇਤਾ ਵਧਾ ਦਿੱਤੀ ਏ। ਸੋਸ਼ਲ ਮੀਡੀਆ ਤੇ ਚੱਲ ਰਹੇ ਡਾਕਟਰੀ ਰਾਹਤ ਯਤਨਾਂ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਆਰਮੀ ਫੀਲਡ ਹਸਪਤਾਲ ਵੈਨੇਜ਼ੁਏਲਾ ਵਿਚ ਪ੍ਰਭਾਵਿਤ ਭਾਈਚਾਰਿਆਂ ਨੂੰ ਡਾਕਟਰੀ ਦੇਖਭਾਲ ਪ੍ਰਦਾਨ ਕਰ ਰਿਹਾ ਹੈ, ਜਦੋਂ ਕਿ ਵੈਨੇਜ਼ੁਏਲਾ ਵਿਚ ਭਾਰਤੀ ਦੂਤਘਰ ਨੇ ਕਿਹਾ ਕਿ ਦੱਖਣੀ ਅਮਰੀਕੀ ਰਾਸ਼ਟਰ ਵਿਚ ਭਾਰਤ ਦੇ ਮਾਨਵਤਾਵਾਦੀ ਰਾਹਤ ਯਤਨਾਂ ਨੂੰ ਜਨਤਾ ਵੱਲੋਂ ਵਿਆਪਕ ਸ਼ਲਾਘਾ ਮਿਲੀ ਏ। ਇਸ ਦੌਰਾਨ ਵੈਨੇਜ਼ੁਏਲਾ ਵਿਚ 24 ਜੂਨ ਨੂੰ ਦੇਸ਼ ਵਿਚ ਆਏ ਤਬਾਹਕੁਨ ਭੂਚਾਲਾਂ ਵਿਚ ਮਰਨ ਵਾਲਿਆਂ ਦੀ ਗਿਣਤੀ 2,595 ਹੋ ਗਈ ਏ ਤੇ 12,000 ਤੋਂ ਵੱਧ ਲੋਕ ਜ਼ਖਮੀ ਹੋਏ ਨੇ। 199 ਇਮਾਰਤਾਂ ਵੀ ਤਬਾਹ ਹੋ ਗਈਆਂ ਨੇ। ਵੈਨੇਜ਼ੁਏਲਾ ਦੇ ਕਾਰਜਕਾਰੀ ਰਾਸ਼ਟਰਪਤੀ ਡੇਲਸੀ ਰੋਡ੍ਰਿਗੇਸ ਨੇ 7 ਦਿਨਾਂ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ। ਅਧਿਕਾਰੀਆਂ ਨੇ ਕਿਹਾ ਕਿ ਹਜ਼ਾਰਾਂ ਲੋਕ ਲਾਪਤਾ ਨੇ, ਬਚਾਅ ਤੇ ਰਾਹਤ ਕਾਰਜ ਜਾਰੀ ਨੇ। ਬਿਹਾਰ ਦੇ ਰਾਜਪਾਲ ਸੇਵਾ ਮੁਕਤ ਲੈਫਟੀਨੈਂਟ ਜਨਰਲ ਸਈਦ ਅਤਾ ਹਸਨੈਨ ਤੇ ਵਿਦੇਸ਼ ਰਾਜ ਮੰਤਰੀ ਪਵਿੱਤਰ ਮਾਰਗਰੀਟਾ, ਇਰਾਨ ਦੇ ਸਰਵਉੱਚ ਨੇਤਾ ਗ੍ਰੈਂਡ ਯਾਤੁੱਲਾ ਸਈਦ ਅਲੀ ਖਮਨੇਈ ਦੇ ਅੰਤਮ ਸੰਸਕਾਰ ਵਿਚ ਸ਼ਾਮਲ ਹੋ ਰਹੇ ਨੇ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਸ ਮੌਕੇ ਇਨ੍ਹਾਂ ਦੋ ਭਾਰਤੀ ਨੁਮਾਇੰਦਿਆਂ ਦੀ ਉੱਚ ਪੱਧਰੀ ਮੌਜੂਦਗੀ ਦੋਵਾਂ ਦੇਸ਼ਾਂ ਵਿਚਕਾਰ ਸਭਿਆਚਾਰਕ ਸਬੰਧਾਂ ਦੀ ਮਹੱਤਤਾ ਨੂੰ ਦਰਸਾਉਂਦੀ ਏ। ਇਹ ਰਾਜਨੀਤੀ ਅਤੇ ਆਰਥਿਕ ਸਬੰਧਾਂ ਲਈ ਇਕ ਮਜ਼ਬੂਤ ਬੁਨਿਆਦ ਪ੍ਰਦਾਨ ਕਰਦਾ ਹੈ। ਇਹ ਖਬਰ ਹੈ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRN ਜਲੰਧਰ, ਸਾਡਾ ਫੇਸਬੁੱਕ ਪੇਜ ਹੈ RN-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਸਲਾਨਾ ਸ਼੍ਰੀ ਅਮਰਨਾਥ ਜੀ ਯਾਤਰਾ ਅੱਜ ਸਵੇਰੇ ਜੰਮੂ ਕਸ਼ਮੀਰ ਦੇ ਪਹਿਲਗਾਮ ਤੇ ਬਾਲਟਾਲ ਦੋਵਾਂ ਰੂਟਾਂ ਤੋਂ ਸ਼ੁਰੂ ਹੋਈ। 57 ਦਿਨਾਂ ਦੀ ਯਾਤਰਾ ਦੌਰਾਨ ਭਾਰਤ ਭਰ ਤੋਂ ਲੱਖਾਂ ਸ਼ਰਧਾਲੂਆਂ ਦੇ ਅਮਰਨਾਥ ਜੀ ਦੀ ਗੁਫਾ ਤੇ ਪਵਿੱਤਰ ਯਾਤਰਾ ਕਰਨ ਦੀ ਉਮੀਦ ਹੈ। ਸ਼ਰਧਾਲੂ ਭਗਵਾਨ ਸ਼ਿਵ ਦਾ ਆਸ਼ੀਰਵਾਦ ਲੈਣ ਅਤੇ ਕੁਦਰਤੀ ਤੌਰ ਤੇ ਬਣੇ ਬਰਫ਼ ਦੇ ਸ਼ਿਵਲਿੰਗ ਦੇ ਦਰਸ਼ਨ ਕਰਨ ਲਈ ਕਰੀਬ 3,888 ਮੀਟਰ ਦੀ ਉਚਾਈ ਤੇ ਸਥਿਤ ਪਵਿੱਤਰ ਅਮਰਨਾਥ ਜੀ ਗੁਫਾ ਦੀ ਯਾਤਰਾ ਕਰਦੇ ਨੇ। ਇਹ ਯਾਤਰਾ 28 ਅਗਸਤ ਨੂੰ ਰੱਖੜੀ ਦੇ ਤਿਉਹਾਰ ਦੇ ਨਾਲ ਸੰਪੂਰਨ ਹੋਏਗੀ। ਸ਼ਰਧਾਲੂਆਂ ਦਾ ਪਹਿਲਾ ਜੱਥਾ ਅੱਜ ਸਵੇਰੇ ਨੂਨਵਾਨ ਅਤੇ ਬਾਲਟਾਲ ਬੇਸ ਕੈਂਪਾਂ ਤੋਂ ਅਮਰਨਾਥ ਜੀ ਦੀ ਗੁਫਾ ਲਈ ਰਵਾਨਾ ਹੋਇਆ। ਪੇਸ਼ ਏ ਇੱਕ ਰਿਪੋਰਟ।
1: ਬੰਬ ਬੰਬ ਬੋਲੇ ਅਤੇ ਹਰ ਹਰ ਮਹਾਂਦੇਵ ਦੇ ਜੈਕਾਰਿਆਂ ਦਰਮਿਆਨ ਹਜ਼ਾਰਾਂ ਯਾਤਰੀਆਂ ਨੇ ਅੱਜ ਸਵੇਰੇ 3,880 ਮੀਟਰ ਉੱਚੇ ਗੁਫਾ ਤੀਰਥ ਸਥਾਨ ਲਈ ਇੱਕ ਮੁਸ਼ਕਲ ਪਰ ਅਧਿਆਤਮਕ ਸਕੂਨ ਦੇਣ ਵਾਲੀ ਯਾਤਰਾ ਸ਼ੁਰੂ ਕੀਤੀ। 57 ਦਿਨਾਂ ਦੀ ਇਸ ਯਾਤਰਾ ਦੌਰਾਨ ਲੱਖਾਂ ਸ਼ਰਧਾਲੂਆਂ ਦੇ ਅਨੰਤਨਾਗ ਜ਼ਿਲ੍ਹੇ ਦੇ ਨੁਨਵਾਨ ਪਹਿਲਗਾਮ ਤੋਂ 48 ਕਿਲੋਮੀਟਰ ਦੇ ਰਸਤੇ ਅਤੇ ਗਾਂਦਰਬਲ ਜ਼ਿਲ੍ਹੇ ਦੇ ਬਾਲਟਲ ਤੋਂ 14 ਕਿਲੋਮੀਟਰ ਦੇ ਛੋਟੇ ਪਰ ਉੱਚੇ ਰਸਤੇ ਰਾਹੀਂ ਇਸ ਪਵਿੱਤਰ ਸਥਾਨ ਦੇ ਦਰਸ਼ਨਾਂ ਦੀ ਉਮੀਦ ਹੈ। ਦੋਵਾਂ ਰੂਟਾਂ ਦੇ ਨਾਲ ਅਧਿਕਾਰੀਆਂ ਨੇ ਮੈਡੀਕਲ ਕੈਂਪ, ਆਰਾਮ ਸਥਾਨ, ਲੰਗਰ, ਪੀਣ ਵਾਲੇ ਪਾਣੀ ਅਤੇ ਮੌਸਮ ਦੀ ਨਿਗਰਾਨੀ ਸਮੇਤ ਵਿਆਪਕ ਸਹੂਲਤਾਂ ਦਾ ਪ੍ਰਬੰਧ ਕੀਤਾ ਹੈ। ਯਾਤਰਾ ਦੇ ਸੁਰੱਖਿਅਤ ਸੰਚਾਲਨ ਨੂੰ ਯਕੀਨੀ ਬਣਾਉਣ ਲਈ ਪੁਖਤਾ ਸੁਰੱਖਿਆ ਪ੍ਰਬੰਧ ਵੀ ਕੀਤੇ ਗਏ ਨੇ। ਬਿਊਰੋ ਰਿਪੋਰਟ ਨਾਲ ਆਕਾਸ਼ਵਾਣੀ ਖਬਰਾਂ ਲਈ ਜਲੰਧਰ ਤੋਂ ਮੈਂ ਅਮਨ ਦੇਵ।
0: ਇਸ ਦੌਰਾਨ ਯਾਤਰੀਆਂ ਦਾ ਦੂਜਾ ਜੱਥਾ ਅੱਜ ਸੜ ਕੇ ਕਸ਼ਮੀਰ ਪਹੁੰਚ ਗਿਆ ਤੇ ਕੱਲ੍ਹ ਸਵੇਰੇ ਪਵਿੱਤਰ ਗੁਫਾ ਵੱਲ ਅੱਗੇ ਵਧੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੰਮੂ ਕਸ਼ਮੀਰ ਵਿਚ ਸਲਾਨਾ ਅਮਰਨਾਥ ਜੀ ਯਾਤਰਾ ਕਰਨ ਵਾਲੇ ਸ਼ਰਧਾਲੂਆਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਨੇ। ਸ਼ਰਧਾਲੂਆਂ ਨੂੰ ਲਿਖੇ ਇਕ ਪੱਤਰ ਵਿਚ ਸ੍ਰੀ ਮੋਦੀ ਨੇ ਸਲਾਨਾ ਅਮਰਨਾਥ ਜੀ ਯਾਤਰਾ ਨੂੰ ਦੇਸ਼ ਦੀ ਅਧਿਆਤਮਕ ਰਵਾਇਤ ਤੇ ਸਭਿਆਚਾਰਕ ਏਕਤਾ ਵਿਚ ਇਕ ਸਦੀਵੀ ਅਧਿਆਇ ਦਸਿਆ। ਉਨਾਂ ਕਿਹਾ ਕਿ ਬਾਬਾ ਬਰਫਾਨੀ ਦੇ ਰੂਹਾਨੀ ਦਰਸ਼ਨ ਲੱਖਾਂ ਸ਼ਰਧਾਲੂਆਂ ਦੇ ਜੀਵਨ ਵਿਚ ਇਕ ਅਪੁੱਲ ਅਤੇ ਡੂੰਘਾ ਸ਼ੁਭ ਅਨੁਭਵ ਨੇ। ਪ੍ਰਧਾਨ ਮੰਤਰੀ ਨੇ ਸ਼ਰਧਾਲੂਆਂ ਨੂੰ ਯਾਤਰਾ ਦੌਰਾਨ 5 ਸੰਕਲਪ ਲੈਣ ਦੀ ਵੀ ਅਪੀਲ ਕੀਤੀ। ਇਨ੍ਹਾਂ ਵਿਚ ਯਾਤਰਾ ਦੌਰਾਨ ਸਾਫ਼ ਸਫਾਈ ਬਣਾਈ ਰੱਖਣਾ, ਸਾਰੇ ਸੁਰੱਖਿਆ ਤੇ ਪ੍ਰਸ਼ਾਸਕੀ ਦਿਸ਼ਾ ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਨਾ, ਵੋਕਲ ਫਾਰ ਲੋਕਲ ਪਹਿਲਕਦਮੀ ਤਹਿਤ ਆਪਣੇ ਯਾਤਰਾ ਖਰਚਿਆਂ ਦਾ ਘੱਟੋ ਘੱਟ 10% ਸਥਾਨਕ ਉਤਪਾਦਾਂ ਤੇ ਖਰਚ ਕਰਕੇ ਸਥਾਨਕ ਆਰਥਿਕਤਾ ਦੀ ਹਮਾਇਤ ਕਰਨਾ, ਏਕ ਪੇੜ ਮਾਂ ਕੇ ਨਾਮ ਮੁਹਿੰਮ ਨੂੰ ਉਤਸ਼ਾਹਿਤ ਕਰਨ ਲਈ ਰੱਖੜੀ ਤੇ ਆਪਣੇ ਭਰਾ ਨੂੰ ਇਕ ਬੂਟਾ ਭੇਟ ਕਰਨਾ ਤੇ ਇਮਾਨਦਾਰੀ ਨਾਲ ਆਪਣੇ ਫਰਜ਼ ਨਿਭਾ ਕੇ ਅਤੇ ਵਿਕਸਿਤ ਭਾਰਤ ਦੇ ਦ੍ਰਿਸ਼ਟੀਕੋਣ ਵਿਚ ਯੋਗਦਾਨ ਪਾਉਣ ਰਾਸ਼ਟਰ ਪਹਿਲਾਂ ਦੀ ਭਾਵਨਾ ਨੂੰ ਅੱਗੇ ਵਧਾਉਣਾ ਸ਼ਾਮਿਲ ਏ। ਪ੍ਰਧਾਨ ਮੰਤਰੀ ਨੇ ਭਰੋਸਾ ਵੀ ਪ੍ਰਗਟਾਇਆ ਕਿ ਅਮਰਨਾਥ ਯਾਤਰਾ ਵਿਸ਼ਵਾਸ, ਸਭਿਆਚਾਰਕ ਏਕਤਾ ਅਤੇ ਸੇਵਾ ਦੀਆਂ ਕਦਰਾਂ ਕੀਮਤਾਂ ਨੂੰ ਮਜ਼ਬੂਤ ਕਰਦੀ ਰਹੇਗੀ। ਉਪ ਰਾਸ਼ਟਰਪਤੀ ਸੀਪੀ ਰਾਧਾ ਕ੍ਰਿਸ਼ਨਨ ਨੇ ਅੱਜ ਜੰਮੂ ਕਸ਼ਮੀਰ ਵਿਚ ਸਲਾਨਾ ਅਮਰਨਾਥ ਜੀ ਯਾਤਰਾ ਕਰਨ ਵਾਲੇ ਸਾਰੇ ਸ਼ਰਧਾਲੂਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਨੇ। ਇਕ ਸੋਸ਼ਲ ਮੀਡੀਆ ਪੋਸਟ ਵਿਚ ਉਨ੍ਹਾਂ ਕਿਹਾ ਕਿ ਅਮਰਨਾਥ ਯਾਤਰਾ ਭਾਰਤ ਦੇ ਸਭ ਤੋਂ ਸਤਿਕਾਰਯੋਗ ਤੇ ਪੁਰਾਤਨ ਤੀਰਥ ਸਥਾਨਾਂ ਵਿਚੋਂ ਇਕ ਏ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਅਮਰਨਾਥ ਯਾਤਰਾ ਸਨਾਤਨ ਸਭਿਆਚਾਰ ਪ੍ਰਤੀ ਅਟੁੱਟ ਸ਼ਰਧਾ, ਸਬਰ, ਸੰਜਮ ਅਤੇ ਕਦੇ ਵੀ ਹਾਰ ਨਾ ਮੰਨਣ ਵਾਲੀ ਅਤੁੱਤੀ ਭਾਵਨਾ ਦਾ ਪਵਿੱਤਰ ਪ੍ਰਤੀਕ ਹੈ।

ਇੱਕ ਸੋਸ਼ਲ ਮੀਡੀਆ ਪੋਸਟ ਵਿਚ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਪੂਰੇ ਰਸਤੇ ਤੇ ਮਜ਼ਬੂਤ ਪ੍ਰਬੰਧ ਕੀਤੇ ਨੇ। ਗ੍ਰਹਿ ਮੰਤਰੀ ਨੇ ਬਾਬਾ ਬਰਫਾਨੀ ਦੇ ਦਰਸ਼ਨ ਤੇ ਪੂਜਾ ਲਈ ਯਾਤਰਾ ਕਰਨ ਵਾਲੇ ਸਾਰੇ ਸ਼ਰਧਾਲੂਆਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਭਾਰਤ ਦੀ ਵਿਲੱਖਣ ਪਛਾਣ ਅਥਾਰਟੀ UIDAI ਨੇ ਆਧਾਰ ਐਪ ਰਾਹੀਂ ਸਿੱਧੇ ਆਧਾਰ ਵਿਚ ਮੁਫ਼ਤ ਈਮੇਲ ਅਪਡੇਟ ਨੂੰ ਸਮਰੱਥ ਬਣਾਇਆ ਹੈ। ਇਹ ਕਦਮ 1 ਜੁਲਾਈ ਤੋਂ 6 ਮਹੀਨਿਆਂ ਦੀ ਮਿਆਦ ਲਈ ਲਾਗੂ ਏ। ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੇ ਦਸਿਆ ਕਿ ਆਧਾਰ ਐਪ ਤੇ ਉਪਲਬਧ ਨਵੀਂ ਸੇਵਾ ਤੇ 2 ਦਿਨਾਂ ਦੇ ਅੰਦਰ 2.5 ਲੱਖ ਤੋਂ ਵੱਧ ਲੋਕਾਂ ਨੇ ਆਪਣਾ ਈਮੇਲ ਪਤਾ ਅਪਡੇਟ ਕੀਤਾ ਹੈ। ਮੰਤਰਾਲੇ ਨੇ ਵੀ ਕਿਹਾ ਕਿ ਈਮੇਲ ਨੂੰ ਆਧਾਰ ਨਾਲ ਲਿੰਕ ਕਰਨ ਨਾਲ ਜਦੋਂ ਵੀ ਆਧਾਰ ਪ੍ਰਮਾਣੀਕਰਨ ਬੇਨਤੀ ਨੂੰ ਲਾਗੂ ਕੀਤਾ ਜਾਂਦਾ ਹੈ ਤਾਂ ਅਸਲ ਸਮੇਂ ਦੀਆਂ ਈਮੇਲ ਸੂਚਨਾਵਾਂ ਪ੍ਰਾਪਤ ਕਰਨ ਵਿਚ ਮਦਦ ਮਿਲਦੀ ਏ। ਹੁਣ ਤੱਕ 40 ਲੱਖ ਤੋਂ ਵੱਧ ਲੋਕਾਂ ਨੇ ਨਵੀਂ ਆਧਾਰ ਐਪ ਦੀ ਵਰਤੋਂ ਕਰਕੇ ਆਪਣੇ ਮੋਬਾਈਲ ਨੰਬਰ ਅਪਡੇਟ ਕੀਤੇ ਨੇ। ਇਸ ਦੇ ਨਾਲ ਹੀ ਕਰੀਬ 10 ਲੱਖ ਲੋਕਾਂ ਨੇ ਆਪਣਾ ਪਤਾ ਅਪਡੇਟ ਕਰਨ ਲਈ ਐਪ ਦੀ ਵਰਤੋਂ ਕੀਤੀ ਏ। ਚੰਡੀਗੜ੍ਹ ਸਥਿਤ ਮੌਸਮ ਵਿਭਾਗ ਨੇ ਐਤਵਾਰ 5 ਜੂਨ ਤੋਂ 8 ਜੂਨ ਤੱਕ ਪੰਜਾਬ ਤੇ ਹਰਿਆਣਾ ਦੇ ਜ਼ਿਆਦਾਤਰ ਹਿੱਸਿਆਂ ਦੇ ਨਾਲ ਨਾਲ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿਚ ਗਰਜ ਚਮਕ ਨਾਲ ਭਾਰੀ ਮੀਂਹ ਦੀ ਪੇਸ਼ੀਨਗੋਈ ਕੀਤੀ ਏ ਤੇ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਤੋਂ ਪਹਿਲਾਂ ਵਿਭਾਗ ਨੇ ਅੱਜ ਅਤੇ ਕੱਲ੍ਹ ਵੀ ਭਾਰੀ ਮੀਂਹ ਦੀ ਇਸੇ ਤਰ੍ਹਾਂ ਦੇ ਮੌਸਮ ਦੀ ਪੇਸ਼ੀਨਗੋਈ ਕੀਤੀ ਸੀ। ਇਸ ਦੌਰਾਨ ਵੱਧ ਤੋਂ ਵੱਧ ਤਾਪਮਾਨ ਵਿਚ ਗਿਰਾਵਟ ਨੇ ਭਾਵੇਂ ਗਰਮੀ ਤੋਂ ਰਾਹਤ ਦਿੱਤੀ ਏ ਪਰ ਮੌਜੂਦਾ ਉਮਸ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੀ ਏ। ਪਿਛਲੇ 24 ਘੰਟਿਆਂ ਵਿਚ ਪੰਜਾਬ ਵਿਚ ਵੱਧ ਤੋਂ ਵੱਧ ਤਾਪਮਾਨ ਰੋਪੜ ਵਿਚ 35.2°C ਅਤੇ ਹਰਿਆਣਾ ਦੇ ਸਿਰਸਾ ਵਿਚ 36.2°C ਦਰਜ ਕੀਤਾ ਗਿਆ। ਆਖਿਰ ਚ ਖਾਸ ਖ਼ਬਰਾਂ ਇਕ ਵਾਰ ਫੇਰ। ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਭਾਰਤ ਫਰਾਂਸ ਰਣਨੀਤਿਕ ਭਾਈਵਾਲੀ ਨਿਰੰਤਰ ਰਹਿਣਯੋਗ ਵਿਕਾਸ ਨੂੰ ਅੱਗੇ ਵਧਾਉਣ ਲਈ ਚੰਗੀ ਤਰ੍ਹਾਂ ਤਿਆਰ ਏ। ਭਾਰਤ ਨੇ ਆਪਰੇਸ਼ਨ ਅਮਿਸਤਾਦ ਤਹਿਤ ਭੂਚਾਲ ਪ੍ਰਭਾਵਿਤ ਵੈਨੇਜ਼ੁਏਲਾ ਲਈ ਆਪਣੀ ਮਾਨਵਤਾਵਾਦੀ ਸਹਾਇਤਾ ਵਧਾ ਦਿੱਤੀ ਏ। ਸਲਾਨਾ ਸ਼੍ਰੀ ਅਮਰਨਾਥ ਯਾਤਰਾ ਜੰਮੂ ਕਸ਼ਮੀਰ ਦੇ ਪਹਿਲਗਾਮ ਤੇ ਬਾਲਟਾਲ ਦੋਵਾਂ ਰੂਟਾਂ ਤੋਂ ਸ਼ੁਰੂ ਹੋ ਗਈ ਏ। ਉਪ ਰਾਸ਼ਟਰਪਤੀ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨੇ ਸ਼ੁਭਕਾਮਨਾਵਾਂ ਦਿੱਤੀਆਂ ਨੇ। ਭਾਰਤ ਦੀ ਵਿਲੱਖਣ ਪਛਾਣ ਅਥਾਰਟੀ ਨੇ 1 ਜੁਲਾਈ ਤੋਂ 6 ਮਹੀਨਿਆਂ ਦੀ ਮਿਆਦ ਲਈ ਆਧਾਰ ਐਪ ਰਾਹੀਂ ਸਿੱਧਿਆਂ ਆਧਾਰ ਵਿਚ ਮੁਫ਼ਤ ਈਮੇਲ ਅਪਡੇਟ ਕਰਨ ਨੂੰ ਸਮਰੱਥ ਬਣਾਇਆ ਹੈ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਸ਼ਾਮ 6:20 ਤੇ ਹੋਏਗਾ। ਨਮਸਕਾਰ।